ਵਿਕਸਿਤ ਭਾਰਤ ਬਣਾਉਣ ਵਿੱਚ ਇਸ ਇੱਕ ਮਜ਼ਬੂਤ ਸਤੰਭ ਬਣ ਕਰੀ ਜੈਸੇ ਉਭਰਿਆ ਹੈ। ਉਹਨਾਂ ਨੇ ਉਦਮੀਆਂ ਕਾ ਆਧੁਨਿਕ ਤਕਨੀਕ ਅਪਣਾਉਣੇ ਅਤੇ ਗੁਣਵੱਤਾ ਬਣਾਈ ਰੱਖੀ ਕਰੀ ਜੈਸੇ ਲਾਗਤ ਘੱਟ ਰੱਖਣ ਦਾ ਵੀ ਆਗ੍ਰਹਿ ਕੀਤਾ ਹੈ। ਹੋਰ ਖਬਰੇ ਸ਼ਰੋਤਾਓ ਕਿ ਪਿਛਲੇ 24 ਘੰਟੇ ਦੇ ਦੌਰਾਨ ਜਿਹੜੇ ਸੀ ਹੋਈ ਮਾਨਸੂਨ ਪੂਰਵ ਦੀ ਭਾਰੀ ਵਰਖਾ ਕਨੇ ਲਾਰਜੀ ਜਲ ਵਿਦਯੁਤ ਪਰਿਯੋਜਨਾ ਦੇ ਜਲਾਸ਼ਏ ਵਿੱਚ ਜਲ ਸਤਰ ਅਤੇ ਗਾਦ ਦੀ ਜਿਹੜੀ ਸੀ ਮਾਤਰਾ ਹੈ ਸੇ ਵਧੀ ਗਈ ਦੀ ਹੈ। ਰਾਜ ਬਿਜਲੀ ਬੋਰਡ ਨੇ ਗਲਾਇਆ ਕਿ ਲਾਰਜੀ ਪਾਵਰ ਸਟੇਸ਼ਨ ਦੇ ਲਾਰਜੀ ਸਥਿਤ ਬਾਂਧ ਕਾ ਕੁੱਲ ਕੱਲ੍ਹ ਜਿਹੜੇ ਸਵੇਰੇ 6 ਵਜੇ ਕਲੇ ਕਰੇ 29 ਜੂਨ ਸਵੇਰੇ 6 ਵਜੇ ਤੱਕ ਗਾਦ ਦੀ ਨਿਕਾਸੀ ਕੀਤੀ ਜਾਣੀ। ਐਸੇ ਵਿੱਚ ਲਾਰਜੀ ਬੈਰਾਜ ਦੇ ਸਾਰੇ ਗੇਟ ਜਿਹੜੇ ਸੀ ਖੋਲ੍ਹੇ ਜਾਣੇ ਅਤੇ ਜਲਾਸ਼ਯ ਕਾ ਲਗਭਗ 2000 ਕਿਊਮੈਕਸ ਪਾਣੀ ਜਿਹੜੇ ਸੀ ਛੱਡੇ ਜਾਣ। ਬੋਰਡ ਨੇ ਖੇਤਰ ਦੇ ਮਨੂਆਂ ਕਾ ਇਤਿਹਾਸ ਵਰਤਣੇ ਅਤੇ ਬਿਆਸ ਨਦੀ ਦੇ ਨੇੜੇ ਨਾ ਜਾਣੇ ਦੀ ਜਿਹੜੀ ਸੀ ਅਪੀਲ ਕੀਤੀ ਹੈ। ਇਹ ਤਾਂ ਸ਼ਰੋਤਾਓ ਅੱਜ ਦੀ ਜਿਹੜੀ ਸੀ ਨਵੀਂ ਤਾਜ਼ੀ ਖਬਰਾਂ ਸੀ। ਅਭੀ ਅਭੀ ਅਸੀਂ ਜਿਹੜੇ ਸੀ ਗੱਲਬਾਤ ਅੱਗੇ ਜਾਰੀ ਰੱਖਣੀ, ਪਰ ਇਸ ਕਾ ਪਹਿਲੇ ਤੁਸੀਂ ਜੋ ਇੱਕ ਲੋਕ ਗੀਤ ਸੁਣਾਉਣਾ।

ਜੀ ਬਿਰਾਜਾਰੇ ਜਿਹੜੇ ਸਭਨੀ ਗੇਟ ਜੋ ਸਿਓ ਖੋਲ੍ਹੇ ਜਾਣੇ ਹੋਰ ਜੈਲਾਰੇ ਲਗਭਗ 2000 ਕਿਊਮੈਕਸ ਪਾਣੀ ਜੋ ਸੇ ਛੱਡਿਆ ਜਾਣਾ ਬੋਰਡੇ ਜੋ ਸੇ ਖੇਤਰਾਰੇ ਲੋਕਾਂ 'ਤੇ ਇਤਿਹਾਤ ਵਰਤਣੇ ਹੋਰ ਬਿਆਸ ਨਦੀ ਦੇ ਨੇੜੇ ਨਾ ਜਾਣੇ ਦੀ ਜਿਹੜੀ ਅਪੀਲ ਜੋ ਸੇ ਕੀਤੀ ਤਾਂ ਇਹ ਵੀ ਦੇਖਿਆ ਵੀ ਮਾਣੂਆਂ ਜੋ ਦੇਖਿਆ ਧਿਆਨ ਰੱਖਣਾ ਚਾਹੀਏ ਕਿ ਵੀ ਇਹ ਵੀ ਜਿਹੜੇ ਬਰਸਾਤੀ ਦੇ ਦਿਹਾੜੇ ਆਇਆ ਕਰਾਏ ਤਾਂ ਕੋਈ ਵੀ ਜਿਹੜੀ ਘਾਟੀ ਜਗ੍ਹਾ ਹੋ ਜੇ ਇੱਥੇ ਦੇਖਿਆ ਵੀ ਖੱਡਾ ਹੋ ਨਾਲ ਹੋ ਜਾਂ ਫਿਰ ਕੋਈ ਦਰਿਆ ਹੋ ਤਾਂ ਤੇ ਤਾਰੇ ਨੇੜੇ ਤੇੜੇ ਨਹੀਂ ਜਾਣਾ ਚਾਹੀਏ ਕਿਉਂਕਿ ਪਤਾ ਨਹੀਂ ਲੱਗਦਾ ਵੀ ਕਦੇ ਜੇ ਸੇ ਪਾਣੀ ਜੋ ਸੇ ਪਾਣੀ ਰਸਤਾ ਜੋ ਸੇ ਵਧੀ ਜਾਓ ਤਾਂ ਮਹਾਰਾਜ ਇਹ ਤਾਂ ਦੇਖਾ ਥੋੜ੍ਹੀ ਜਿਹੀ ਨਵੀਂ ਤਾਜ਼ੀ ਹੋ ਗਈ ਇਹ ਵੀ ਇੱਕ ਵਧੀਆ ਜਿਹਾ ਲੋਕ ਗੀਤ ਤੁਸੀਂ ਜੋ ਸੁਣਾਉਣਾ ਲਾਰਾ ਤਾਂ ਸੁਣਾ ਤੁਸੀਂ ਇਹ ਲੋਕ ਗੀਤ।

ਤਾਂ ਮਹਾਰਾਜ ਵੀ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗ ਰਹੇ ਤੇ ਹੇਮਰਾਜ ਚੰਦੇਲ ਹੋਰੀ ਇਹ ਵੀ ਦੇਖਾ ਲੋਕ ਗੀਤ ਵੀ ਹੋਈ ਗਿਆ ਇਹ ਵੀ ਆਸਾ ਥੋੜ੍ਹੀ ਜਿਹੀ ਗੱਲਬਾਤ ਲਗਾਉਣੀ ਖੇਲ ਹੋਰ ਅਨੁਸ਼ਾਸਨਾਂ ਦੇ ਬਾਰੇ ਅੰਦਰ ਤਾਂ ਦੇਖਾ ਮਹਾਰਾਜ ਕਿ ਵੀ ਜਿਹੜਾ ਕਿ ਤੁਸੀਂ ਸਭ ਨੇ ਜਾਣੇ ਕਿ ਵੀ ਖੇਲ ਆ ਸਾਰੇ ਜੀਵਨ ਆਰਾ ਇੱਕ ਜਿਹੜਾ ਸੀ ਬਹੁਤ ਮਹੱਤਵਪੂਰਨ ਅੰਗ ਜੋ ਸੀ ਹਾਇਆ ਜੋ ਨਾ ਸਿਰਫ ਆ ਸਾਰੇ ਸਰੀਰ ਆ ਜੋ ਸਵਸਥ ਰੱਖਾਂ ਬਲਕਿ ਜਿਹੜੇ ਆ ਸਾਰੇ ਦੇਖਿਆ ਵੀ ਮਾਨਸਿਕ ਨੇ ਸਮਾਜਿਕ ਵਿਕਾਸਾਂ ਮੰਜ ਵੀ ਸਹਾਇਕ ਜੋ ਸੀ ਹੁਆ ਏ ਹੋਰ ਖੇਲਾਂ ਮੰਜ ਅਨੁਸ਼ਾਸਨਾਂ ਦਾ ਖਾਸ ਮਹੱਤਵ ਜੋ ਸੀ ਹੁਆ ਕਿਉਂਕਿ ਅਨੁਸ਼ਾਸਨ ਹੀ ਸੇ ਆਧਾਰ ਹੈ ਜੇਤਾ ਪਰਾ ਖੇਲਾਰੀ ਜਿਹੜੀ ਸਫਲਤਾ ਕਨੇ ਖਿਲਾੜੀਆਂ ਦੀ ਉਤਕ੍ਰਿਸ਼ਟਤਾ ਨਿਰਭਰ ਜੋ ਸੇ ਕਰਾਈ ਖੇਲਾਰੀ ਜ਼ਰੀਏ ਹੀ ਅਨੁਸ਼ਾਸਨ ਸਿੱਖਿਆ ਜਾ ਹੋਰ ਖੇਲਾ ਰਾ ਇਹ ਇੱਕ ਸਭ ਤੋਂ ਮਹੱਤਵਪੂਰਨ ਫਾਇਦਾ ਹੈ ਕਿ ਵੀ ਖੇਲ ਬੱਚਿਆਂ ਜੋ ਅਨੁਸ਼ਾਸਨ ਜੋ ਸੇ ਸਿਖਾਏ ਚਾਹੇ ਦੇਖਾ ਮਹਾਰਾਜ ਫੇਰੀ ਸੇ ਅਭਿਆਸ ਕਟੇ ਬਿਆਗਾ ਜੋ ਸੇ ਛੋਡੇ ਉੱਠਣਾ ਹੋਰ ਰੋਜ਼ ਜੋ ਸੇ ਅਭਿਆਸ ਕਰਨੇ ਜਾਣਾ ਕਹਿੰਦੇ ਜਿਹੜੇ ਦੇਖਾ ਖੇਲਾਰੇ ਕੋਚ ਹੋਏ ਤਿਨਾਰੀ ਗੱਲਾਰਾ ਤਿਨ ਰਾ ਜਿਹੜਾ ਪਾਲਨ ਕਰਨਾ ਕਹਿੰਦੇ ਖੇਲਾਰੇ ਜੋ ਵੀ ਦੇਖਾ ਨਿਯਮ ਹੋਏ ਅਤੇ ਤਾਰਾ ਪਾਲਨ ਕਰਨਾ ਹੋਰ ਸਨਮਾਨ ਕਰਨਾ ਕਹਿੰਦੇ ਖੇਲ ਬੱਚਿਆਂ ਮੰਜ ਵਿਵਸਥਾ ਹੋਰ ਨਿਯਮਿਤਤਾ ਦੀ ਜਿਹੜੀ ਭਾਵਨਾ ਜੋ ਸੇ ਪੈਦਾ ਕਰਾਂ ਤਾਂ ਇੱਥੇ ਇਕੱਠੇ ਦੇਖਾ ਮਹਾਰਾਜ ਕਿ ਵੀ ਕਿਤਨਾ ਜ਼ਰੂਰੀ ਹੈ ਕਿ ਵੀ ਖੇਲਾਂ ਮੰਜ ਦੇਖਿਆ ਵੀ ਅਨੁਸ਼ਾਸਨ ਮੰਜ ਰਹੀ ਕਹਿੰਦੇ ਹੀ ਖੇਲ ਜੋ ਸੇ ਖੇਲੇ ਜਾਏ ਹੋਰ ਵਧੀਆ ਵਿਵਹਾਰ ਰੇ ਸੌਗੀ ਹੀ ਜੋ ਸੇ ਖਿਲਾੜੀ ਨਾ ਸਿਰਫ ਆਪਣੇ ਲਕਸ਼ੇ ਦੀ ਤਰਫਾ ਜੋ ਵਧਾਏ ਬਲਕਿ ਟੀਮਾਂ ਦੇ ਜਿਹੜੇ ਸੌਗੀ ਸਮੂਹਿਕਤਾ ਦੀ ਭਾਵਨਾ ਵੀ ਜੋ ਸੇ ਵਿਕਸਿਤ ਕਰਾਏ ਤਾਂ ਅਨੁਸ਼ਾਸਨ ਵਿਵਹਾਰ ਜਿਹੜਾ ਦੇਖਾ ਮਹਾਰਾਜ ਕੇ ਵੀ ਮਤਲਬ ਕਿ ਵੀ ਨਿਯਮਾਂ ਦਾ ਜਿਹੜਾ ਪਾਲਨ ਕਰਨਾ ਵਕਤਾਰੀ ਪਾਬੰਦੀ ਅਤੇ ਤਾਂ ਜੋ ਨਾ ਤੋੜਨਾ ਕਹਿੰਦੇ ਕੜੀ ਮਿਹਨਤ ਕਹਿੰਦੇ ਪੂਰੇ ਸਮਰਪਣਾਂ ਦੇ ਸੌਗੀ ਜੋ ਸੇ ਅਭਿਆਸ ਕਰਨਾ ਕਹਿੰਦੇ ਖੇਲ ਖੇਲਦੇ ਵਕਤਾ ਸੰਯਮ ਧੈਰਯ ਸਹਿਨਸ਼ੀਲਤਾ ਜੋ ਸੇ ਬਣਾਏ ਰੱਖਣਾ ਇਹ ਵਿਵਹਾਰ ਖਿਲਾੜੀਆਂ ਜੋ ਮਾਨਸਿਕ ਰੂਪਾਂ 'ਤੇ ਮਜ਼ਬੂਤ ਜੋ ਸੇ ਬਣਾਇਆ ਹੋਰ ਤਿੰਨਾਂ ਜੋ ਜਿਹੜੀ ਫੇਰੀ ਜਿਹੜੀ ਦੇਖਾ ਜਿਹੜਾ ਤਿੰਨਾਂ ਦਾ ਸਾਹਮਣੇ ਜੋ ਸੇ ਸ਼ਾਂਤੀ ਦੇ ਕਨੇ ਜੋ ਸੇ ਜਿਹੜੀ ਇਤਾਰੀ ਕਸ਼ਮਤਾ ਜੋ ਸੇ ਦੇ ਆਈ ਇੱਕ ਦੂਜੇ ਕਨੇ ਜੋ ਸੇ ਵਧੀਆ ਵਿਵਹਾਰ ਕਰਨਾ ਕੋਈ ਕਿਸੇ ਪ੍ਰਕਾਰ ਵਾਲੀ ਜਿਹੜਾ ਦੇਖਿਆ ਵੀ ਕੋਈ ਗਲਤ ਸ਼ਬਦ ਇੱਕ ਦੂਜੇ ਜੋ ਨਹੀਂ ਬੋਲਣਾ ਕਨੇ ਕੋਈ ਲੜਾਈ ਜੋ ਸੀ ਨਹੀਂ ਕਰਨੀ ਤਾਂ ਇਹ ਦੇਖਿਆ ਵੀ ਇੱਕ ਅਨੁਸ਼ਾਸਨ ਆ ਹੋਰ ਜੋ ਖਿਲਾੜੀ ਦੇਖਿਆ ਵੀ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਤਿੰਨਾਂ ਜੋ ਖੇਲਾਂ 'ਤੇ ਬਾਹਰ ਜੋ ਸੀ ਕੀਤਿਆਂ ਜਾਂ ਤਾਂ ਇਹ ਤਾਂ ਇਕੱਠੇ ਹੈ ਕਿ ਵੀ ਖੇਲਾਂ ਮੰਜ ਅਨੁਸ਼ਾਸਨ ਬੜਾ ਹੀ ਜ਼ਰੂਰੀ ਜੋ ਸੀ ਹੈ ਅਨੁਸ਼ਾਸਨਾਂ ਦੇ ਬਿਨਾਂ ਜੋ ਸੇ ਸਫਲਤਾ ਦੀ ਜੋ ਸੇ ਕਲਪਨਾ ਵੀ ਨਹੀਂ ਕਰ ਸਕਦੇ ਹੈ ਨਾ ਖੇਲ ਅੰਦਰ ਅਗਰ ਦੇਖਿਆ ਵੀ ਸਫਲ ਹੋਣਾ ਹੈ ਤਾਂ ਇਹ ਤਾਂ ਇਕੱਠੇ ਅਨੁਸ਼ਾਸਨ ਜੋ ਸੇ ਬਹੁਤ ਜ਼ਰੂਰੀ ਜੋ ਸੇ ਖਿਲਾੜੀ ਅੰਦਰ ਹੁਆ ਕਹਿੰਦੇ ਕਿਉਂਕਿ ਅਨੁਸ਼ਾਸਨ ਹੀ ਸਫਲਤਾ ਦਾ ਇੱਕ ਰਹੱਸਯ ਜੋ ਸੇ ਹੈ ਜੋ ਖਿਲਾੜੀ ਦੇਖਿਆ ਵੀ ਅਨੁਸ਼ਾਸਨਾਂ ਸੌਗੀ ਖੇਲਾਏ ਸੀ ਉਹਨਾਂ ਸਿਰਫ ਇੱਕ ਵਿਅਕਤੀਗਤ ਰੂਪਾਂ 'ਤੇ ਇਕੱਲੇ ਜੋ ਸੀ ਉਹ ਸਫਲ ਨਹੀਂ ਹੁੰਦੇ ਬਲਕਿ ਜੇ ਸੀ ਆਪਣੀ ਜਿਹੜੀ ਪੂਰੀ ਟੀਮਾਂ ਜੋ ਜਿੱਤਾਂ ਦੀ ਤਰਫਾ ਜੋ

ਤਾਂ ਮਹਾਰਾਜ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗ ਰਹੇ ਥੇ ਅੱਛਰ ਸਿੰਘ ਪਰਮਾਰ ਹੋਰੀ ਇਹ ਵੀ ਲੋਕ ਗੀਤ ਬੂਹੀ ਗਿਆ ਇਹ ਵੀ ਅਸਾਂ ਥੋੜ੍ਹੀ ਜਿਹੀ ਗੱਲਬਾਤ ਲਗਾਉਣੀ ਕਿ ਵੀ ਸਵੱਛ ਭਾਰਤ ਜਿਹੜਾ ਅਭਿਆਨ ਆ ਇਹ ਤਾਰੇ ਬਾਰੇ ਅੰਦਰ ਤਾਂ ਦੇਖਾਂ ਮਹਾਰਾਜ ਕਿ ਵੀ ਸਵੱਛ ਭਾਰਤ ਅਭਿਆਨ ਜੋ ਸੀ ਭਾਰਤ ਸਰਕਾਰ ਵੱਖਾ 2 ਅਕਤੂਬਰ 2014 ਜੋ ਸੀ ਸ਼ੁਰੂ ਕੀਤਾ ਗਿਆ ਜੋ ਦਿਹਾੜਾ ਦੇਖਾ ਜੀ ਮਹਾਤਮਾ ਗਾਂਧੀ ਦੀ ਜਿਹੜੀ ਜਯੰਤੀ ਦੇ ਰੂਪਾਂ ਮੰਜ ਮਨਾਈ ਜਾਏ ਇਸ ਅਭਿਆਨਾਂ ਦਾ ਜਿਹੜਾ ਮੁੱਖ ਉਦੇਸ਼ ਥਾ ਕਿ ਵੀ ਭਾਰਤ ਦਾ ਜੋ ਸਵੱਛ ਹੋਰ ਸਵਸਥ ਬਣਾਉਣ ਇਕੱਠੇ ਜਾਗਰੂਕਤਾ ਜੋ ਸੀ ਫੈਲਾਉਣਾ ਸਵੱਛ ਭਾਰਤ ਅਭਿਆਨਾਂ ਦੇ ਜ਼ਰੀਏ ਲੋਕਾਂ ਜੋ ਸਵੱਛਤਾ ਸਾਫ਼ ਸਫਾਈ ਦੇ ਜਿਹੜੇ ਬਾਰੇ ਸ਼ਿਕਸ਼ਾ ਜੋ ਸੀ ਦਿੱਤੀ ਜਾਈ ਹੋਰ ਤਿੰਨਾਂ ਜੋ ਆਪਣੇ ਘਰ ਸਕੂਲ ਕਹਿੰਦੇ ਕਿਸੇ ਵੀ ਸਾਰਵਜਨਿਕ ਜਗ੍ਹਾ ਪਰ ਆ ਜਿੱਥੇ ਵੀ ਲੋਕਾਂ ਦਾ ਦੇਖਾ ਵੀ ਆਉਣਾ ਜਾਣਾ ਜੋ ਸੀ ਚੱਲ ਰਿਹਾ ਤਾਂ ਤਿੰਨਾਂ ਜਗ੍ਹਾ ਜੋ ਸਾਫ਼ ਸੁਥਰਾ ਜੋ ਸੀ ਰੱਖਣਾ ਤਾਂ ਤੇਥੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗੰਦਗੀ ਜਾਂ ਕੂੜਾ ਕਚਰਾ ਜੋ ਸੀ ਨਹੀਂ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗੰਦਗੀ ਨਾ ਹੋ ਤਾਂ ਇਹ ਤਾਂ ਇਕੱਠੇ ਦੇਖਾਂ ਮਹਾਰਾਜ ਕਿ ਵੀ ਹਰ ਘਰਾਂ ਮੰਜ ਜੋ ਸੀ ਸ਼ੌਚਾਲਿਆ ਹੋਣਾ ਜੋ ਸੀ ਜ਼ਰੂਰੀ ਕੀਤਾ ਤਾਂ ਦੇਖਾਂ ਮਹਾਰਾਜ ਕਿ ਵੀ ਸਭਿਨੀ ਦੇ ਘਰਾਂ ਅੰਦਰ ਜੋ ਸੀ ਸ਼ੌਚਾਲਿਆ ਹੋ ਔਰ ਜਿੱਥੇ ਦੇਖਿਆ ਵੀ ਜੋ ਗਰੀਬ ਤਬਕੇ ਦੇ ਮਾਣੂ ਹੋਏ ਜਿਨ੍ਹਾਂ ਦੇ ਵਾਲੇ ਦੇਖਿਆ ਵੀ ਸ਼ੌਚਾਲਿਆ ਬਣਾਉਣ ਦੀ ਜੋ ਸੀ ਸਹੂਲੀਅਤ ਨਹੀਂ ਤਾਂ ਤਿੰਨਾਂ ਇਕੱਠੇ ਦੇਖਿਆ ਵੀ ਸਰਕਾਰ ਜੋ ਸੀ ਮਦਦ ਵੀ ਕਰਿਆ ਕਰਾਈ ਤਾਂ ਕਿ ਦੇਖਿਆ ਵੀ ਸਭਿਨੀ ਦੇ ਘਰਾਂ ਜੋ ਸੀ ਸ਼ੌਚਾਲਿਆ ਹੋ ਔਰ ਅਸਾਂ ਜਿਹੜਾ ਦੇਸ਼ ਸੀ ਜੋ ਸੀ ਖੁੱਲ੍ਹੇ ਅੰਦਰ ਕੋਈ ਵੀ ਟੱਟੀ ਪਿਸ਼ਾਬ ਜੋ ਸੀ ਨਾ ਕਰੇ ਇਹਤਾਲੇ ਮੁਕਤ ਹੋ ਤਾਂ ਕਿ ਦੇਖਿਆ ਵੀ ਅਸਾਂ ਜਿਹੜਾ ਸਵਾਸਥ ਹੈ ਔਰ ਸੇ ਜੋ ਸੀ ਸਵਸਥ ਰਹੋ ਕਹਿੰਦੇ ਸੌਗੀ ਦੇਖਿਆ ਵੀ ਪੂਰਾ ਦੇਸ਼ ਜੋ ਸੀ ਸਾਫ਼ ਸੁਥਰਾ ਜੋ ਬਣੀ ਰਹੋ ਤਾਂ ਇਹ ਤਾਂ ਇਕੱਠੇ ਦੇਖਿਆ ਮਹਾਰਾਜ ਜਿੱਥੇ ਸਕੂਲ ਹੋਈ ਗਏ ਤੇਥੇ ਵੀ ਦੇਖਿਆ ਵੀ ਜਾਂ ਹੋਰ ਵੀ ਕੋਈ ਸਰਕਾਰੀ ਦਫ਼ਤਰ ਹੋ ਜਾਂ ਕੋਈ ਨਿੱਜੀ ਦਫ਼ਤਰ ਹੋ ਤਾਂ ਤੇਥੇ ਵੀ ਦੇਖਿਆ ਵੀ ਸ਼ੌਚਾਲਿਆ ਸੁਵਿਧਾ ਜੋ ਸੀ ਜ਼ਰੂਰ ਹੋਣੀ ਚਾਹੀਏ ਕਹਿੰਦੇ ਹੋਰ ਜਿਹੜੇ ਵੀ ਸਾਰਵਜਨਿਕ ਜਗ੍ਹਾ ਹੀ ਜਿੱਥੇ ਮਾਣੂਆਂ ਦਾ ਜੋ ਸੀ ਆਉਣਾ ਜਾਣਾ ਚੱਲ ਰਿਹਾ ਤਾਂ ਤੇਥੇ ਵੀ ਦੇਖਿਆ ਵੀ ਸ਼ੌਚਾਲਿਆ ਸੁਵਿਧਾ ਜੋ ਸੀ ਜ਼ਰੂਰ ਜੋ ਸੀ ਹੋਣੀ ਚਾਹੀਏ ਔਰ ਹੋਵਾਈ ਤਾਂ ਕਿ ਦੇਖਿਆ ਵੀ ਲੋਕ ਜੋ ਇੱਥੇ ਤਾਰਾ ਪ੍ਰਯੋਗ ਕਰੋ ਹੋਰ ਖੁੱਲ੍ਹੇ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਗੰਦਗੀ ਜੋ ਸੀ ਨਾ ਫੈਲਾਏ ਤਾਂ ਮਹਾਰਾਜ ਵੀ ਤੁਸੀਂ ਦੇਖਿਆ ਹੋਊਗਾ ਕਿ ਵੀ ਜਗ੍ਹਾ ਜਗ੍ਹਾ ਜਿੱਥੇ ਵੀ ਦੇਖਿਆ ਵੀ ਸਾਰਵਜਨਿਕ

ਜਿੰਦੜੀ ਜਿੰਦੇ ਨੂੰ ਆਕਸੀਜਨ ਆਹ ਜੋ ਮਿਲਦੀ ਹੈ। ਆਵੋ ਹਵਾ ਸ਼ੁੱਧ ਹੁੰਦੀ ਹੈ। ਰੁੱਖਾਂ ਦੇ ਹੋਣੇ ਅਤੇ ਬੱਦਲ ਵੀ ਜਿਹੜੇ ਹਨ ਸਹਿ ਖੂਬ ਬਰਸਦੇ ਹਨ, ਖੂਬ ਵਰਖਾ ਜਿਹੜੀ ਹੈ ਸਹਿ ਹੁੰਦੀ ਹੈ। ਦੇਖਾ ਆਲਾ ਦੁਆਲਾ ਖਰਾ ਹੋਊਗਾ ਤਾਂ ਬਿਮਾਰੀਆਂ 'ਤੇ ਵੀ ਬਚੇ ਰਹਿਣਾ। ਪਰਿਆਵਰਣ 'ਤੇ ਹਾਂ ਖਣਿਜ ਲੱਕੜੂ ਕਈ ਫਾਇਦੇਮੰਦ ਜੜੀ ਬੂਟੀਆਂ ਜਿਹੜੀਆਂ ਹਨ ਸਹਿ ਹਾਸਲ ਹੁੰਦੀਆਂ ਹਨ। ਬੇਲ ਬੂਟੇ ਰੁੱਖ ਬਣ ਬਰਖਾ ਇਹ ਸਭ ਕੁਝ ਜਿਹੜਾ ਹੈ ਸਹਿ ਤਾਪਮਾਨ ਜੋ ਕਹਿੰਦੇ ਮੌਸਮ ਜੋ ਵੀ ਸੰਤੁਲਿਤ ਬਣਾਏ ਰੱਖਣੇ 'ਚ ਮਦਦਗਾਰ ਹੁੰਦੇ ਹਨ। ਆਹ ਦੇ ਅੱਖੇ ਪੱਖੇ ਪਰਿਆਵਰਣ 'ਚ ਜੀਵ ਜੰਤੂ ਕਹਿੰਦੇ ਬਨਸਪਤੀਆਂ ਦਾ ਜਿਹੜਾ ਹੈ ਇਹ ਘਰ ਹੈ, ਜਿਸ 'ਤੇ ਆਹ ਦੀ ਜਿਹੜੀ ਪ੍ਰਕਿਰਤੀ ਹੈ ਇਸਦਾ ਵੀ ਸੰਤੁਲਨ ਬਣਿਆ ਰਹਿੰਦਾ ਹੈ। ਇਸ ਦੇ ਇਲਾਵਾ ਜਿਹੜੇ ਬਣ ਹੁੰਦੇ ਹੈ ਸਭ ਮਿੱਟੀਆਂ ਦੇ ਕਟਾਵ ਜੋ ਰੋਕਣੇ 'ਚ ਮਦਦਗਾਰ ਸਾਬਤ ਹੁੰਦੇ ਹਨ। ਖੇਤੀਬਾੜੀ ਮੱਛੀ ਪਾਲਣ ਇਹਨਾਂ ਕੰਮਾਂ ਦੇ ਇਲਾਵਾ ਪ੍ਰਯਟਨ ਦੇ ਇਲਾਵਾ ਕਈ ਕਾਰੋਬਾਰ ਜਿਹੜੇ ਹਨ ਸਭ ਪ੍ਰਾਕਿਰਤਿਕ ਸੰਸਾਧਨਾਂ ਪਰ ਆਧਾਰਿਤ ਹਨ। ਸਵੱਸਥ ਪਰਿਆਵਰਣ ਦਾ ਮੁਲਕੇ ਦੀ ਆਰਥਿਕ ਤਰੱਕੀ 'ਚ ਵੀ ਜਿਹੜਾ ਹੈ ਸਹਿ ਬੜਾ ਯੋਗਦਾਨ ਇਸ 'ਚ ਰਹਿੰਦਾ ਹੈ। ਆਹ ਦੇ ਮੁਲਕੇ 'ਚ ਪ੍ਰਕਿਰਤੀ ਜੋ ਦਿਖਾ ਪੂਜਨੀਏ ਮੰਨਿਆ ਗਿਆ ਹੈ। ਦਰਿਆ ਪਰਬਤਾਂ ਪਹਾੜਾਂ ਰੁੱਖਾਂ ਪਸ਼ੂਆਂ ਦਾ ਆਹ ਦੇ ਮੁਲਕ 'ਚ ਧਾਰਮਿਕ ਸੰਸਕ੍ਰਿਤਿਕ ਮਹੱਤਵ ਜਿਹੜਾ ਹੈ ਸਹਿ ਇਹਨਾਂ ਦਾ ਮੰਨਿਆ ਗਿਆ ਹੈ। ਦੇਖਾ ਗਾਏ ਜੋ ਤਾਂ ਪੂਜਦੇ ਹਨ, ਗਊ ਮਾਤਾ ਬੋਲਦੇ ਹਨ, ਪਿੱਪਲ ਦੇ ਰੁੱਖੇ ਦੀ ਆਹ ਪੂਜਾ ਕਰਦੇ ਹਨ। ਪਰਿਆਵਰਣ ਆਹ ਦੀ ਸੰਸਕ੍ਰਿਤੀ ਕਨੇ ਪਰੰਪਰਾ ਨੇ ਵੀ ਜਿਹੜਾ ਹੈ ਸਹਿ ਜੁੜਿਆ ਹੈ। ਪਰ ਇਸ ਪਰਿਆਵਰਣ ਜੋ ਬਚਾਏ ਰੱਖਣੇ 'ਚ ਕੁਛ ਮੁਸ਼ਕਲਾਂ ਵੀ ਹਨ, ਕੁਛ ਚੁਣੌਤੀਆਂ ਦਾ ਵੀ ਆਹ ਜੋ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ 'ਚ ਇੱਕ ਤਾਂ ਅੱਜ ਕੱਲ੍ਹ ਦੇਖਾ ਤਰੱਕੀ ਦੇ ਨਾਂ ਹੈ, ਪਰ ਹੁਣ ਤਰੱਕੀ ਹੋਣੀ ਹੈ, ਸੜਕਾਂ ਘਰੇ ਘਰੇ ਪੁੱਜਣੀਆਂ ਹਨ, ਤਾਂ ਤਿਸ ਤਾਂ ਜਿਹੜੀ ਹੈ ਸਹਿ ਬਣਾਂ ਦੀ ਰੁੱਖਾਂ ਦੀ ਜਿਹੜੀ ਹੈ ਸਹਿ ਅੰਧਾਧੁੰਦ ਕਟਾਈ ਹੋਵਦੀ ਹੈ। ਹਵਾ 'ਚ ਪ੍ਰਦੂਸ਼ਣ ਹੈ, ਪਾਣੀ ਜਿਹੜਾ ਹੈ ਸਹਿ ਮਹਿਲਾ ਆਉਂਦਾ ਹੈ, ਧੁਨੀ ਆਵਾਜ਼ਾਂ ਦਾ ਪ੍ਰਦੂਸ਼ਣ ਹੈ, ਕਿਉਂਕਿ ਭੀੜ ਭੜਾਕਾ ਬੜਾ ਭਾਰੀ ਹੈ, ਗੱਡੀਆਂ ਦਾ ਬੜਾ ਪ੍ਰਦੂਸ਼ਣ ਹੈ, ਪਲਾਸਟਿਕ ਦਾ ਇਸਤੇਮਾਲ ਬੜਾ ਭਾਰੀ ਹੋਵਦਾ ਹੈ, ਜਲਵਾਯੂ ਬਦਲਾਵ, ਜ਼ਮੀਨਾਂ 'ਚ ਵੱਧਦੀ ਜਿਹੜੀ ਹੈ ਗਰਮੀ ਜਿਸ ਨੂੰ ਗਲੋਬਲ ਵਾਰਮਿੰਗ ਬੋਲਦੇ ਹਨ, ਪ੍ਰਾਕਿਰਤਿਕ ਸੰਸਾਧਨਾਂ ਦਾ ਦੋਹਨ, ਜ਼ਰੂਰਤ ਹੈ ਅਤੇ ਜ਼ਿਆਦਾ ਜਿਹੜਾ ਹਾਂ ਪ੍ਰਾਕਿਰਤਿਕ ਸੰਸਾਧਨਾਂ ਦਾ ਇਸਤੇਮਾਲ ਕਰਦੇ ਹਨ ਜਾਂ ਕਈ ਵਾਰੀ ਇਹਨਾਂ ਜੋ ਬਰਬਾਦ ਵੀ ਕਰਦੇ ਹਨ, ਤਾਂ ਇਹ ਸਾਰੀਆਂ ਚੁਣੌਤੀਆਂ ਜਿਹੜੀਆਂ ਹਨ ਸਹਿ ਅੱਜ ਆ ਜੋ ਪਰਿਆਵਰਣ ਜੋ ਬਚਾਉਣ 'ਚ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਸਮੱਸਿਆ ਇਹ ਸਮੱਸਿਆ ਚਾਲੂ ਸਾਹਮਣੇ ਆਉਂਦੀਆਂ ਤਾਂ ਇਹਨਾਂ ਦੀ ਵਜ੍ਹਾ 'ਤੇ ਪ੍ਰਾਕਿਰਤਿਕ ਆਪਦਾ ਵੀ ਜਿਹੜੀਆਂ ਸਹਿ ਵੱਧਦੀਆਂ ਹਨ, ਜੈਵ ਵਿਵਿਧਤਾ ਘਟਦੀ ਹੈ, ਜਿਸ 'ਤੇ ਜਿਹੜੇ ਮਾਣੂ ਹਨ ਇਹਨਾਂ ਦੀਆਂ ਸਿਹਤਾਂ ਪਰ ਵੀ ਖਰਾਬ ਮਤਲਬ ਖਰਾਬ ਹੁੰਦੀਆਂ ਹਨ, ਬਿਮਾਰੀਆਂ ਕਈ ਤਰ੍ਹਾਂ ਦੀਆਂ ਲੱਗਦੀਆਂ ਹਨ, ਕਿਉਂਕਿ ਪਾਣੀ ਖਰਾ ਨਹੀਂ ਸਾਫ਼ ਸੁਥਰਾ ਪੀਣ ਜੋ ਨਹੀਂ ਮਿਲਗਾ, ਹਵਾ ਜਿਹੜੀ ਹੈ ਸਹਿ ਸਾਫ਼ ਨਹੀਂ ਆਹ ਜੋ ਮਿਲਗੀ ਸਾਹ ਤਾਂ ਫਿਰ ਆਹ ਅਗਰ ਦੂਸ਼ਿਤ ਖਰਾਬ ਹਵਾ 'ਚ ਅਗਰ ਪ੍ਰਦੂਸ਼ਣ ਵਾਲੀ ਹਵਾ 'ਚ ਸਾਹ ਲੈਂਗੇ ਤਾਂ ਬਿਮਾਰੀਆਂ ਤਾਂ ਸਹਿ ਹੋਣੀਆਂ ਹੀ ਹੋਣੀਆਂ ਹਨ। ਤਾਂ ਪਰਿਆਵਰਣ ਜੋ ਬਚਾਉਣੇ ਤਾਂ ਜ਼ਿਆਦਾ ਤੋਂ ਜ਼ਿਆਦਾ ਸਾਰੇ ਤੋਂ ਪਹਿਲਾਂ ਤਾਂ ਜ਼ਿਆਦਾ ਤੋਂ ਜ਼ਿਆਦਾ ਬੇਲ ਬੂਟੇ ਜਿਹੜੇ ਹਨ ਸਹਿ ਲਾਉਣਾ ਚਾਹੀਦੇ। ਪਾਣੀ ਬਿਜਲੀ ਪ੍ਰਾਕਿਰਤਿਕ ਸੰਸਾਧਨਾਂ ਦਾ ਇਸਤੇਮਾਲ ਜਿਤਨੀ ਕਿ ਜ਼ਰੂਰਤ ਹੋਵੇ ਤਿਤਨਾ ਹੀ ਕਰਨਾ ਚਾਹੀਦਾ, ਨਾ ਕਿ ਤਿੰਨਾਂ ਜੋ ਬਰਬਾਦ ਆਹ ਕਰਨ। ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਏ। ਅਗਰ ਦੇਖਾ ਪਲਾਸਟਿਕ ਕਈ ਵਾਰੀ ਆਹ ਕੋਈ ਚੀਜ਼ ਲੈਂਦੇ ਹਨ ਨਾ, ਕੋਈ ਖਾਣੇ ਅਗਰ ਆਹ ਗੱਲ ਕਰਨ ਜੀ ਕੋਈ ਖਾਣੇ ਪੀਣੇ ਦੀ ਛੋਟੀ ਮੋਟੀ ਪੈਕਟ ਲਈ ਲੈਂਦੇ ਹਨ, ਤਾਂ ਅਗਰ ਬੱਚੇ ਖਾਸ ਕਰੀ ਕਰਨਾ ਹੁੰਦੇ ਤਾਂ ਕਿਆ ਕਰਦੇ ਵੀ ਤਿੱਥੋਂ ਹੀ ਖੋਲ੍ਹਦੇ ਕਹਿੰਦੇ ਖਾਂਦੇ ਪੀਂਦੇ ਕਹਿੰਦੇ ਸਹਿਬ ਉੱਥੋਂ ਹੀ ਰਸਤੇ 'ਚ ਤਿਸੋ ਸੱਟ ਦਿੰਦੇ ਹਨ। ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਕਿ ਠੀਕ ਹੈ ਤਿਸਦਾ ਖਾ ਪੀਆ ਕਰਦੇ ਹਨ ਤਾਂ ਤਿਸ ਜੋ ਘਰੇ ਲਈ ਆ ਕਹਿੰਦੇ ਤਿੱਥੋਂ ਕੂੜੇਦਾਨੇ 'ਚ ਤਿਸ ਜੋ ਪਾ ਦੇਣਾ ਚਾਹੀਦਾ, ਇੱਥੋਂ ਪੂਰੇ ਬਾਹਰ ਜਿਹੜਾ ਹੈ ਸਹਿ ਤਿੱਥੋਂ ਤਿੰਨਾਂ ਜੋ ਕੁਤੀ ਵੀ ਸੱਟਣਾ ਨਹੀਂ ਚਾਹੀਦਾ। ਕੂੜਾ ਕਚਰਾ ਜੋ ਜਗ੍ਹਾ ਜਗ੍ਹਾ ਸੱਟਣੇ ਦੇ ਬਜਾਏ ਜਿਹੜਾ ਹੈ ਤਿਸੀ ਉਹ ਇੱਕੀ ਜਗ੍ਹਾ ਇਕੱਠਾ ਕਰੀ ਨੇ ਤੁਸੀਂ ਉਹ ਫਿਰ ਫੂਕੀ ਨੇ ਤਿਸਦੋ ਨਸ਼ਟ ਵੀ ਕਰਦੇ ਹੀ ਹਨ ਤਿਸ ਜੋ, ਤਾਂ ਤਿਸ 'ਤੇ ਜਿਹੜਾ ਹੈ ਸਹਿ ਕੋਈ ਜ਼ਿਆਦਾ ਪ੍ਰਦੂਸ਼ਣ ਵੀ ਨਹੀਂ ਹੋਣਾ। ਸਾਈਕਲ ਦੇ ਇਸਤੇਮਾਲ ਜੋ ਬੜਾਵਾ ਦੇਣ, ਦੇਖਾ ਕਹਿੰਦੇ ਪੈਦਲ ਚੱਲ ਗਏ ਤਾਂ ਤੰਦਰੁਸਤ ਵੀ ਰਹਿਣੇ, ਕਹਿੰਦੇ ਸੜਕਾਂ ਪਰ ਗੱਡੀਆਂ ਦੀ ਭੀੜ ਭਾੜ ਵੀ ਜਿਹੜੀ ਹੈ ਤਿਸ ਜੋ ਵੀ ਕੁਛ ਹੱਦ ਤੱਕ ਆਹ ਘੱਟ ਕਰ ਸਕਦੇ ਹਨ। ਅਗਰ ਕੀ ਕਈ ਵਾਰੀ ਕਿਆ ਹੁੰਦਾ ਨਾ ਕਿ ਜਿਹੜੀਆਂ ਕਲੋਨੀਆਂ ਹੁੰਦੀਆਂ ਹਨ ਜਾਂ ਸਰਕਾਰੀ ਮਕਾਨ ਲੋਕਾਂ 'ਚੋਂ ਮਿਲੇ ਹੁੰਦੇ ਹਨ, ਤਾਂ ਦਫ਼ਤਰ ਤਿੰਨਾਂ ਦਾ ਕਈ ਵਾਰੀ ਕਿਆ ਹੁੰਦਾ ਕਿ ਇੱਕ ਹੀ ਹੁੰਦਾ ਹੈ,

ਤਾਂ ਸਾਰੇ ਲੋਕ ਜਿਹੜੇ ਹਨ ਸੀ ਆਪਣੀ ਆਪਣੀ ਗੱਡੀਆਂ ਲੈਣੇ ਚੱਲਦੇ ਹਨ, ਅਤੇ ਇਸ ਦੇ ਬਜਾਏ ਅਗਰ ਇੱਕ ਹੀ ਗੱਡੀ ਕਰੀ ਨੇ ਜਾਂਦੇ ਹਨ ਦਫ਼ਤਰਾਂ 'ਚੋਂ, ਤਾਂ ਇਸ 'ਤੇ ਵੀ ਜਿਹੜਾ ਹੈ ਸਹਿ ਪਰਿਆਵਰਨ ਜੋ ਬਚਾਉਣੇ 'ਚ ਮਦਦ ਮਿਲਣੀ, ਪਰਿਆਵਰਨ ਜੋ ਬਚਾਉਣੇ ਤਾਂ ਇਹ ਜਿਹੜਾ ਹੈ ਲੋਕਾਂ ਨੂੰ ਜਾਗਰੂਕ ਕਰਨੇ ਦੀ ਵੀ ਜ਼ਰੂਰਤ ਹੈ। ਦਰਿਆ, ਤਲਾਬ, ਕਹਿੰਦੇ ਹੋਰ ਵੀ ਜਿਹੜੇ ਪਾਣੀ ਦੇ ਆਹਾਂ ਦੇ ਸਰੋਤ ਹੁੰਦੇ ਹਨ, ਤਿੰਨਾਂ ਉਹ ਵੀ ਆਹਾਂ ਜੋ ਟੈਮੇ ਟੈਮੇ ਪਰ ਜਿਹੜਾ ਹੈ ਸਾਫ਼ ਕਰਦੇ ਰਹਿਣਾ ਚਾਹੀਦਾ। ਪਰਿਆਵਰਨ ਆਹਾਂ ਦੀ ਜ਼ਿੰਦਗੀ ਦੀ ਬੜੀ ਹੀ ਇੱਕ ਮੂਲਵਾਨ ਧਰੋਹਰ ਹੈ। ਕਹਿੰਦੇ ਇਸ 'ਚੋਂ ਬਚਾਉਣਾ ਜਿਹੜਾ ਹੈ ਸੈ ਕੋਈ ਕਿਸੇ ਦੂਏ ਦਾ ਕੰਮ ਨਹੀਂ ਹੈ, ਬਲਕਿ ਆਹ ਸਾਰਿਆਂ ਦੀ ਜ਼ਿੰਮੇਦਾਰੀ ਹੈ। ਜਾਂ ਸਰਕਾਰਾਂ ਪਰ ਹਾਂ ਕੰਮ ਨਹੀਂ ਛੱਡ ਸਕਦੇ ਕਿ ਤਿੰਨਾਂ ਦੀ ਜ਼ਿੰਮੇਦਾਰੀ ਹੈ, ਬਲਕਿ ਹਰ ਇੱਕ ਨਾਗਰਿਕ ਦਾ ਇਹ ਨੈਤਿਕ ਕਰਤੱਵਯ ਹੈ। ਅਗਰ ਅੱਜ ਆਹਾਂ ਪਰਿਆਵਰਨ ਦੀ ਰੱਖਿਆ ਕਰੀਏ ਤਾਂ ਆਹਾਂ ਦੀ ਜਿਹੜੀ ਆਉਣ ਵਾਲੀ ਪੀੜ੍ਹੀਆਂ ਹਨ ਤਿੰਨਾਂ ਨੂੰ ਹੀ ਸਾਫ਼ ਹਵਾ, ਪਾਣੀ, ਸਵੱਛ ਜ਼ਿੰਦਗੀ ਮਿਲਣੀ। ਅੱਜ ਆਹਾਂ ਜੋ ਪ੍ਰਕਿਰਤੀ ਕਨੇ ਸੰਤੁਲਨ ਬਿਠਾਈ ਕਰੀ ਜ਼ਿੰਦਗੀ ਜਿਹੜੀ ਹੈ ਸੈ ਜੀਣਾ ਚਾਹੀਦੀ। ਪਰਿਆਵਰਨ ਮਤਲਬ ਇਸ ਜੋ ਪਰਿਆਵਰਨ ਜੋ ਬਚਾਉਣਾ ਜਿਹੜਾ ਹੈ, ਇਸਦਾ ਸੰਰਕਸ਼ਣ ਕਰਨਾ ਜਿਹੜਾ ਹੈ ਸੈ ਆਹਾਂ ਜੋ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਇੱਕ ਹਿੱਸਾ ਬਣਾਈ ਲੈਣਾ ਚਾਹੀਦਾ। ਰੋਜ਼ ਮਤਲਬ ਸਫਾਈ, ਸਾਫ਼ ਸਫਾਈ ਜਿਹੜੀ ਹੈ ਸੈ ਆਪਣੇ ਘਰਾਂ ਅੱਖੇ ਬੱਖੇ ਵੀ ਰੱਖਣਾ ਚਾਹੀਦੀ। ਇਹ ਨਹੀਂ ਹੈ ਕਿ ਅਗਰ ਮਤਲਬ ਐਸਾ ਨਹੀਂ ਸੋਚਣਾ ਚਾਹੀਦਾ ਕਿ ਕਈ ਵਾਰ ਕੀ ਹੁੰਦਾ ਨਾ ਕਿ ਆਹਾਂ ਕਜੋ ਕਰੀਏ, ਪਹਿਲ ਕੋ ਨਹੀਂ ਕਰਨੀ। ਤਾਂ ਇਸ ਤਰ੍ਹਾਂ ਅਗਰ ਆਹਾਂ ਹੀ ਪਹਿਲ ਕਰਕੇ ਸਾਫ਼ ਸਫਾਈ ਤਾਂ ਹੋਰ ਨਾ ਵੀ ਦਿਖਾਈਏ 'ਚ ਜਿਹੜੀ ਹੈ ਸੈ ਸਾਫ਼ ਸਫਾਈ ਤਿੰਨਾ ਰੱਖਣੀ, ਤਾਂ ਦੂਏ ਦਾ ਇੰਤਜ਼ਾਰ ਮਤ ਕਰਾਂ ਵੀ ਕੋਈ ਹੋਰ ਹੋਊਗਾ ਕਨੇ ਇਸ ਤਰ੍ਹਾਂ ਜਿਹੜਾ ਸੈ ਪਹਿਲ ਕਰਗਾ। ਪਹਿਲ ਹਾਂ ਅਗਰ ਆਪੋ ਕਰਕੇ ਤਾਂ ਲੋਕਾਂ ਜਿਹੜਾ ਹੈ ਸੈ ਆਪੋ ਹੀ ਆਹਾਂ ਕਨੇ ਮਿਲਦੇ ਜਾਣਾ। ਪ੍ਰਕਿਰਤੀ ਦਾ ਅਗਰ ਸਨਮਾਨ ਕਰਦੇ ਹੋਏ ਇਸੀ ਉਹ ਬਚਾਉਣੇ ਦਾ ਸੰਕਲਪ ਆਹਾਂ ਸਾਰਿਆਂ ਜੋ ਜਿਹੜਾ ਹੈ ਸੈ ਲੈਣਾ ਹੋਊਗਾ। ਸਵੱਛ ਪਰਿਆਵਰਨ, ਸਵਸਥ ਜ਼ਿੰਦਗੀ ਸਿਰਫ ਇੱਕ ਇਹ ਕੋਈ ਨਾਰਾ ਹੀ ਨਹੀਂ ਹੈ, ਬਲਕਿ ਆਹਾਂ ਦੇ ਰੋਸ਼ਨ ਸਵਸਥ ਭਵਿਸ਼ਯ ਦੀ ਆਧਾਰਸ਼ਿਲਾ ਹੈ। ਸ਼ੁਰੂ ਤਾਂ ਇਹ ਤੱਥੀ ਕੁਛ ਗੱਲਬਾਤ ਕਿ ਆਪਣੇ ਜਿਹੜਾ ਆੜਾ ਦੁਆੜਾ ਹੈ, ਪਰਿਆਵਰਨ ਹੈ, ਤਿਸ ਜੋ ਸਾਫ਼ ਰੱਖਣੇ ਪ੍ਰਤੀ ਆਹਾਂ ਦੀ ਜਿਹੜੀ ਹੈ ਸੈ ਯੋਗਦਾਨ ਜ਼ਰੂਰ ਹੋਣਾ ਚਾਹੀਦਾ। ਤਾਂ ਹੁਣ ਚਲਦੇ ਹਨ ਮਨੋਰੰਜਨ ਪਾਸੇ, ਸੁਣਦੇ ਹਨ ਲੋਕ ਗੀਤ, ਆਵਾਜ਼ ਹੈ ਰਵੀਦਾਸ ਦੀ।

ਸ਼੍ਰੋਤੇ ਲੋਕ ਗੀਤਾਂ ਰਵਿਦਾਸ ਦੀ ਆਵਾਜ਼ 'ਚ ਹੁਣ ਗੱਲਬਾਤ ਲਾਉਂਦੇ ਹਨ ਫਿੱਟ ਇੰਡੀਆ ਅਭਿਆਨ ਪਰ। ਫਿਟਨੈਸ ਦੀ ਡੋਜ਼ ਅੱਧਾ ਘੰਟਾ ਰੋਜ਼, ਇਹ ਸੰਦੇਸ਼ ਕਨੇ ਫਿੱਟ ਇੰਡੀਆ ਅਭਿਆਨ ਦੀ ਸ਼ੁਰੂਆਤ 29 ਅਗਸਤ 2019 ਨੂੰ ਰਾਸ਼ਟਰੀ ਖੇਲ ਦਿਹਾੜੇ ਦੇ ਮੌਕੇ ਪਰ ਕੀਤੀ ਗਈ। ਇਸ ਅਭਿਆਨ ਦਾ ਮਕਸਦ ਮੁਲਕੇ ਦੇ ਹਰ ਇੱਕ ਨਾਗਰਿਕ ਸਰੀਰਕ ਦਿਮਾਗੀ ਤੌਰ ਪਰ ਸਿਹਤਮੰਦ ਬਣਾਉਣਾ ਥਾ। ਅੱਜ ਦੀ ਭਾਗ ਦੌੜ ਵਾਲੀ ਜ਼ਿੰਦਗੀ ਕਹਿੰਦੇ ਆਹਾਂ ਦਾ ਜਿਹੜਾ ਖਾਣ ਪੀਣ ਹੈ ਸਹਿ ਬੜਾ ਬੇਤਰਤੀਬ ਹੋਇਆ ਹੈ, ਕੋਈ ਕਸਰਤ ਨਹੀਂ ਕਰਦੇ ਹਨ, ਸਰੀਰਕ ਕਸਰਤ ਦੀ ਕਮੀ ਜਿਹੜੀ ਹੈ ਇਸ ਦੀ ਵਜ੍ਹਾ 'ਤੇ ਸਾਰਿਆਂ ਹੀ ਲੋਕਾਂ ਨੂੰ ਕੋਈ ਨਾ ਕੋਈ ਬਿਮਾਰੀਆਂ ਜਿਹੜਾ ਹੈ ਸਹਿ ਘੇਰਿਆ ਹੈ। ਤਾਂ ਇਹਨਾਂ ਸਾਰੀਆਂ ਚੁਣੌਤੀਆਂ ਦਿਖਦੇ ਹੋਏ ਫਿੱਟ ਇੰਡੀਆ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਦਾ ਮਕਸਦ ਥਾ ਕਿ ਮੁਲਕੇ ਦੇ ਲੋਕਾਂ ਨੂੰ ਸਿਹਤਮੰਦ ਰਹਿਣ ਪ੍ਰਤੀ, ਤੰਦਰੁਸਤ ਰਹਿਣ ਪ੍ਰਤੀ, ਖਰੀ ਜਿੰਦੜੀ ਇੱਕ ਸਵਸਥ ਜਿੰਦੜੀ ਜੀਣੇ ਪ੍ਰਤੀ ਜਿਹੜਾ ਹੈ ਸਹਿ ਸਚੇਤ ਹੋਣ। ਇਸ ਅਭਿਆਨ ਦਾ ਮੁੱਖ ਮਕਸਦ ਲੋਕਾਂ ਨੂੰ ਇਹ ਸਿਖਾਉਣਾ ਥਾ ਕਿ ਸਹਿ ਰੋਜ਼ ਕਸਰਤ ਕਰਨ, ਯੋਗ ਕਰਨ। ਇਸ 'ਚੋਂ ਕਸਰਤ ਜੋ ਯੋਗ ਜੋ ਜਿਹੜਾ ਹੈ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਈ ਲੈਣ, ਖੇਲ ਕੂਦ 'ਚ ਵੀ ਹਿੱਸਾ ਲੈਣ, ਦੂਈਆਂ ਸਰੀਰੇ ਜੋ ਤੰਦਰੁਸਤ ਰੱਖਣੇ ਤਾਂ ਕੋਈ ਨਾ ਕੋਈ ਜਿਹੜੀ ਕਸਰਤ ਹੈ ਕੰਮ ਕਰਨੇ ਆਪਣੀ ਜ਼ਿੰਦੜੀ ਦਾ ਹਿੱਸਾ ਬਣਾਉਣੇ ਤਾਂ ਇਹ ਜਿਹੜਾ ਅਭਿਆਨ ਹੈ ਸਹਿ ਪ੍ਰੇਰਿਤ ਕਰਦਾ ਹੈ। ਲੋਕਾਂ ਨੂੰ ਪੈਦਲ ਚੱਲਣੇ, ਸਾਈਕਲ ਚਲਾਉਣੇ, ਲਿਫਟ ਦੇ ਬਜਾਏ ਅਗਰ ਪੌੜੀਆਂ ਦਾ ਇਸਤੇਮਾਲ ਕਰਦੇ ਹਨ ਤਾਂ ਇਸ 'ਤੇ ਵੀ ਦਿੱਖਾ ਬੋਲਦੀ ਕਿ ਜਾਨੂਆਂ ਦੀ ਤਕਲੀਫ ਵੀ ਕੁਛ ਹੱਦ ਤੱਕ ਜਿਹੜੀ ਸਹਿ ਘੱਟ ਕਰ ਸਕਦੇ ਹਨ। ਅਗਰ ਆਰਾਮੇ ਨਾਲ ਚੱਲ ਹੀ ਸਕਦੇ ਹਨ ਤਾਂ ਪੌੜੀਆਂ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਹਾਂ, ਅਗਰ ਨਹੀਂ ਚੱਲ ਹੀ ਸਕਦੇ ਹਨ, ਕੋਈ ਤਕਲੀਫ ਜ਼ਿਆਦਾ ਹੁੰਦੀ ਹੈ ਤਾਂ ਜ਼ਰੂਰ ਲਿਫਟ ਦਾ ਇਸਤੇਮਾਲ ਕਰਨ। ਕਹਿੰਦੇ ਐਸਾ ਖਾਣਾ ਖਾਣ ਜਿਹੜਾ ਹੈ ਸਹਿ ਸਰੀਰ ਉਹ ਤਾਕਤ ਜਿਸ 'ਤੇ ਮਿਲੇ, ਸਵਸਥ ਖਾਣ ਪਾਣ ਲੈਣੇ ਤਾਂ ਜਾਗਰੂਕ ਇਸ ਅਭਿਆਨ ਦੇ ਤਹਿਤ ਕੀਤਾ ਜਾਂਦਾ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਅਲੱਗ ਅਲੱਗ ਸੰਸਥਾਨਾਂ 'ਚ ਜਿਹੜੇ ਹਨ ਸਹਿ ਇਸ ਮੌਕੇ ਫਿਟਨੈਸ ਕਾਰਿਕ੍ਰਮ ਆਯੋਜਿਤ ਕੀਤੇ ਜਾਂਦੇ ਹਨ। ਇਸ ਅਭਿਆਨ ਦੇ ਜ਼ਰੀਏ ਇਹ ਕੋਸ਼ਿਸ਼ ਹੈ ਕਿ ਫਿਟਨੈਸ ਜਿਹੜੀ ਹੈ, ਸਿਹਤਮੰਦ ਰਹਿਣਾ ਜਿਹੜਾ ਹੈ, ਇਸ ਜੋ ਸਿਰਫ ਇੱਕ ਕੋਈ ਇਹ ਨਾ ਸਮਝਣ ਕਿ ਬਈ ਇਹ ਕੰਮ ਹੈ, ਰੋਜ਼ਾਨਾ ਕਰਨਾ ਪਾਉਣਾ ਹੈ ਕੰਮ ਹੈ, ਬਲਕਿ ਇਸ ਜੋ ਇੱਕ ਜ਼ਿੰਦਗੀ ਦਾ ਇੱਕ ਆਪਣਾ ਜ਼ਰੂਰੀ ਹਿੱਸਾ ਜਿਹੜਾ ਹੈ ਸਹਿ ਬਣਾਇਆ ਜਾਏ। ਰੋਜ਼ਾਨਾ ਅਗਰ ਕਸਰਤ ਕਰਦੇ

ਹਨ, ਯੋਗ ਕਰਦੇ ਹਨ ਤਾਂ ਸਰੀਰ ਜਿਹੜਾ ਹੈ ਸਭ ਮਜ਼ਬੂਤ ਬਣਦਾ ਹੈ। ਪਰ ਜ਼ਰੂਰੀ ਨਹੀਂ ਹੈ ਕਿ ਇੱਕ ਘੰਟਾ ਕਰਨਾ ਹੈ, ਜਿਤਨਾ ਵੀ ਟਾਈਮ ਤੁਹਾਨੂੰ ਜੋ ਮਿਲਦਾ ਹੈ, 10 ਮਿੰਟ 15 ਮਿੰਟ, ਆਪਣੇ ਸਹੂਲਤਾਂ ਮੁਤਾਬਕ ਜਿਹੜਾ ਹੈ ਸਹਿ ਟਾਈਮ ਕੱਢੀ ਨੇ, ਪਰ ਕਰਨਾ ਇਹ ਜਿਹੜਾ ਹੈ ਸਰ ਰੋਜ਼ ਆਪਣੀ ਰੋਜ਼ਾਨਾ ਦੀ ਦਿਨਚਰਿਆ 'ਚ ਜੋ ਸ਼ਾਮਿਲ ਜ਼ਰੂਰ ਕਰਨਾ ਹੈ। ਬਿਮਾਰੀਆਂ 'ਤੇ ਲੜਨੇ ਤਾਂ ਹੈ ਵੀ ਆਹਾਂ ਦਾ ਸਰੀਰ ਜਿਹੜਾ ਹੈ ਸਹਿ ਤਿਆਰ ਰਹਿੰਦਾ ਹੈ ਅਗਰ ਆਹਾਂ ਕਸਰਤ ਕਰਦੇ ਹਨ, ਅਗਰ ਆਹਾਂ ਯੋਗ ਕਰਦੇ ਹਨ। ਦਿਲੇ ਦੀ ਬਿਮਾਰੀਆਂ, ਮਧੂਮੇਹ, ਮੋਟਾਪਾ, ਉੱਚ ਰਕਤਚਾਪ ਦੀਆਂ ਬਿਮਾਰੀਆਂ ਦੇ ਖਤਰੇ ਵੀ ਘੱਟ ਹੋ ਜਾਂਦੇ ਹਨ। ਅੱਜ ਕੱਲ੍ਹ ਕਿਉਂਕਿ ਲੋਕਾਂ ਕੰਮ ਬੜਾ ਭਾਰੀ ਹੈ ਸਾਰਿਆਂ, ਜੋ ਹੋਈ ਪੜ੍ਹਨ ਵਾਲੇ ਬੱਚਿਆਂ ਜੋ ਵੀ ਆਪਣੇ ਭਵਿੱਖ 'ਚ ਲਈ ਨੇ ਬੜੀ ਭਾਰੀ, ਤਿੰਨਾਂ 'ਚੋਂ ਤਣਾਅ ਰਹਿੰਦਾ ਹੈ, ਪੇਪਰਾਂ 'ਚੋਂ ਲੈਣੇ ਤਣਾਅ ਰਹਿੰਦਾ ਹੈ, ਤਾਂ ਇਸ ਜੋ ਵੀ ਘੱਟ ਕਰਨੇ 'ਚ ਯੋਗ ਕਸਰਤ ਜਿਹੜਾ ਹੈ ਸਹਿ ਮਦਦਗਾਰ ਸਾਬਤ ਹੁੰਦੇ ਹਨ। ਸਕਾਰਾਤਮਕ ਸੋਚ ਬਦਲਦੀ ਹੈ, ਧਿਆਨ ਲਗਾਉਣ 'ਚ ਵੀ ਮਦਦਗਾਰ ਸਾਬਤ ਹੁੰਦਾ ਹੈ, ਆਤਮ ਵਿਸ਼ਵਾਸ ਵੱਧਦਾ ਹੈ। ਕਹਿੰਦੇ ਇੱਕ ਜਿਹੜਾ ਤੰਦਰੁਸਤ ਮਾਣੂ ਹੈ ਨਾ, ਸਹਿ ਆਪਣੇ ਟੱਬਰੇ, ਸਮਾਜ, ਰਾਸ਼ਟਰ ਦੀ ਤਰੱਕੀ 'ਚ ਜ਼ਿਆਦਾ ਅਸਰਦਾਰ ਤਰੀਕੇ ਨਾਲ ਜਿਹੜਾ ਹੈ ਸਹਿ ਹਿੱਸੇਦਾਰੀ ਨਿਭਾਈ ਸਕਦਾ ਹੈ। ਦੇਖ ਆਪੂ ਤਾਂ ਠੀਕ ਰਹਿਣਗੇ ਨਾ ਤਾਂ ਹੀ ਦੂਆ ਕੰਮ ਵੀ ਕੋਈ ਕਰ ਸਕਦੇ ਹਨ, ਅਗਰ ਸਿਹਤ ਹੀ ਠੀਕ ਨਹੀਂ ਹੋਊਗੀ ਤਾਂ ਕਿਸੇ ਕੰਮ 'ਚ ਵੀ ਮਨ ਨਹੀਂ ਲੱਗਣਾ। ਫਿਟ ਇੰਡੀਆ ਅਭਿਆਨ ਨੌਜਵਾਨਾਂ, ਨਿਆਣਿਆਂ, ਜਨਾਨੀਆਂ, ਬਜ਼ੁਰਗਾਂ ਸਮੇਤ ਸਾਰੇ ਤਬਕੇ ਦੇ ਲੋਕਾਂ ਨੂੰ ਸਵੱਸਥ ਜ਼ਿੰਦਗੀ ਜੀਣ ਤਾਂ ਪ੍ਰੇਰਿਤ ਕਰਦਾ ਹੈ। ਇਹ ਅਭਿਆਨ ਆਇਓ ਇਹ ਵੀ ਸੰਦੇਸ਼ ਦਿੰਦਾ ਹੈ ਕਿ ਸਵੱਸਥ ਸਰੀਰ, ਸਵੱਸਥ ਮਨ ਹੀ ਕਾਮਯਾਬੀ ਕਨੇ ਖੁਸ਼ਹਾਲ ਜ਼ਿੰਦਗੀ ਦੀ ਕੁੰਜੀ ਹੈ। ਅਗਰ ਹਰ ਇੱਕ ਮਾਣੂ ਹਰ ਰੋਜ਼ ਆਪਣੇ ਉਹ ਸਿਹਤਮੰਦ ਰੱਖਣੇ ਤਾਂ ਕੁਛ ਸਮਾਂ ਦੇਣ ਤਾਂ ਇੱਕ ਸਵੱਸਥ, ਸਮ੍ਰਿੱਧ, ਸਸ਼ਕਤ ਭਾਰਤ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਫਿਟ ਇੰਡੀਆ ਅਭਿਆਨ ਇੱਕ ਜਨ ਅੰਦੋਲਨ ਹੈ। ਇਸਦਾ ਮਕਸਦ ਮੁਲਕੇ ਦੇ ਹਰ ਇੱਕ ਮਾਣੂਏ ਸਿਹਤਾਂ ਪ੍ਰਤੀ ਜਾਗਰੂਕ ਬਣਾਉਣਾ, ਫਿਟਨੈਸ ਜੋ ਜ਼ਿੰਦਗੀ ਦਾ ਹਿੱਸਾ ਬਣਾਉਣਾ, ਆਹ ਸਾਰਿਆਂ ਨੂੰ ਰੋਜ਼ਾਨਾ ਕਸਰਤ, ਯੋਗ, ਖੇਲ ਕੂਦ, ਪੌਸ਼ਟਿਕ ਸੰਤੁਲਿਤ ਖਾਣ ਪਾਣ ਜੋ ਅਪਣਾਈ ਕਰੀ, ਇਸ ਅਭਿਆਨ ਜੋ ਸਫਲ ਬਣਾਉਣ 'ਚ ਆਪਣਾ ਯੋਗਦਾਨ ਜਿਹੜਾ ਹੈ ਸਹਿ ਦੇਣਾ ਚਾਹੀਦਾ। ਫਿੱਟ ਭਾਰਤ, ਹਿੱਟ ਭਾਰਤ ਦਾ ਸੁਪਨਾ ਤਾਂ ਹੀ ਪੂਰਾ ਹੋਣਾ ਚਾਹੂ ਹਰ ਇੱਕ ਨਾਗਰਿਕ ਜਿਹੜਾ ਹੈ ਸਹਿ ਆਪਣੀ ਸਿਹਤਾਂ ਪ੍ਰਤੀ ਸੁਚੇਤ ਹੋਊਗਾ। ਤਾਂ ਸ਼ਰੋਤੇ ਇਹ ਥੀ ਕੁਛ ਗੱਲਬਾਤ ਫਿੱਟ ਇੰਡੀਆ ਅਭਿਆਨ ਪਰ। ਹੁਣ ਸੁਣਦੇ ਹਨ ਅਗਲਾ ਲੋਕ ਗੀਤ, ਆਵਾਜ਼ ਹੈ ਸੁਲੋਚਨਾ ਦੇਵੀ ਦੀ।

ਸ਼੍ਰੋਤੇ ਕੁਛ ਖਾਸ ਖਾਸ ਖਬਰਾਂ ਲਗਾਉਂਦੇ ਨੇ। ਅੱਜ ਸੂਖਸ਼ਮ ਲਘੂ ਕਨੇ ਮੱਧਮ ਉੱਦਮ ਯਾਨੀ MSME ਦਿਹਾੜਾ ਮਨਾਇਆ ਗਿਆ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਹੋਰਾਂ ਨੇ ਅੱਜ ਨਵੀਂ ਦਿੱਲੀ 'ਚ ਇਸ ਮੌਕੇ ਪਰ ਇੱਕ ਕਾਰਜਕ੍ਰਮ 'ਚ ਬੋਲਿਆ ਕਿ ਮੁਲਕੇ ਦੇ ਕੁੱਲ ਨਿਰਯਾਤ 'ਚ MSME ਖੇਤਰ ਦਾ ਯੋਗਦਾਨ ਤਕਰੀਬਨ 50% ਹੈ। ਤਿਨਾਂ ਬੋਲੇ ਕਿ ਕਿਸੇ ਵੀ ਮੁਲਕੇ ਦੀ ਅਰਥ ਵਿਵਸਥਾ ਜੋ ਮਜ਼ਬੂਤ ਬਣਾਉਣੇ 'ਚ MSME ਖੇਤਰ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ। ਸੋਲਨ 'ਚ ਚੱਲਿਓ ਰਾਸ਼ਟਰੀ ਸ਼ੂਲਨੀ ਮੇਲੇ ਦੇ ਦੂਏ ਦਿਹਾੜੇ ਅੱਜ ਪੁਰਾਣਿਕ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਪ੍ਰਦੇਸ਼ ਦੀ ਲੋਕ ਪਰੰਪਰਾ, ਵੀਰਤਾ, ਸੰਸਕ੍ਰਿਤਿਕ ਵਿਰਾਸਤ ਦੇ ਪ੍ਰਤੀਕ ਇਸ ਖੇਲ 'ਚ 6 ਟੀਮਾਂ ਹਿੱਸਾ ਲਈ ਕਰੀ ਆਪਣਾ ਖੇਲ ਕੌਸ਼ਲ ਦੱਸਿਆ। ਇਸ ਮੌਕੇ ਡੋਲ ਨਗਾੜਿਆਂ ਦੀ ਗੂੰਜ, ਰਣਭੇਰੀ ਦੀ ਆਵਾਜ਼, ਖਿਲਾੜੀਆਂ ਦੇ ਉਤਸ਼ਾਹ ਅਤੇ ਮਾਹੌਲ ਇੱਕ ਤਿਉਹਾਰੇ ਸਾਈ ਬਣ ਗਿਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹੋਰਾਂ ਨੇ ਬੀਤੇ ਕੱਲ੍ਹ ਸੰਝਾ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਇਲਾਕੇ 'ਚ ਤਕਲੇਚ ਕਾਸ਼ਾ ਪਾਟ ਸੜਕਾਂ ਪਰ ਹੋਏ ਸੜਕ ਹਾਦਸੇ 6 ਲੋਕਾਂ ਦੀ ਮੌਤ ਪਰ ਦੁੱਖ ਜਤਾਇਆ ਹੈ। ਮੁੱਖ ਮੰਤਰੀ ਹੋਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਜੋ ਇਹਨਾਂ ਦੇ ਟਬਰਾਂ ਹਰ ਮੁਮਕਿਨ ਮਦਦ ਦੇਣੇ ਜੋ ਬੋਲਿਆ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਹੋਈ ਬਰਸਾਤੀ ਅਤੇ ਪਹਿਲੇ ਦੀ ਭਾਰੀ ਵਰਖਾ ਹੋਣੇ 'ਤੇ ਲਾਰਜੀ ਜਲ ਵਿਦਯੁਤ ਪਰਿਯੋਜਨਾ ਦੇ ਜਲਾਸ਼ੇ 'ਚ ਪਾਣੀ ਗਾਦ ਭਰੀ ਹੋ ਹੈ। ਰਾਜ ਬਿਜਲੀ ਬੋਰਡ ਨੇ ਬੋਲਿਆ ਹੈ ਕਿ ਲਾਰਜੀ ਪਾਵਰ ਸਟੇਸ਼ਨ ਦੇ ਲਾਰਜੀ ਸਥਿਤ ਬਾਂਧ 'ਤੇ ਕੱਲ੍ਹ ਵਿਆਹਗਾ 6 ਵਜੇ ਅਤੇ 29 ਜੂਨ 6 ਵਜੇ ਤੀਕਰ ਗਾਦ ਕੱਢੀ ਜਾਣੀ। ਐਸੇ 'ਚ ਲਾਰਜੀ ਬੈਰਾਜ ਦੇ ਸਾਰੇ ਗੇਟ ਖੁੱਲ੍ਹੇ ਰਹਿਣੇ, ਕਹਿੰਦੇ ਜਲਾਸ਼ੇ 'ਤੇ ਤਕਰੀਬਨ 2000 ਕਿਊਮੈਕਸ ਪਾਣੀ ਛੱਡਿਆ ਜਾਣਾ। ਬੋਰਡ ਨੇ ਇਲਾਕੇ ਦੇ ਲੋਕਾਂ ਨੂੰ ਸਾਵਧਾਨੀ ਵਰਤਣੇ, ਬਿਆਸ ਦਰਿਆ ਦੇ ਬੱਖੇ ਨਹੀਂ ਜਾਣੇ ਜੋ ਬੋਲਿਆ ਹੈ। ਤਾਂ ਸ਼੍ਰੋਤੇ ਦੀਆਂ ਕੁਛ ਖਾਸ ਖਬਰਾਂ ਹੁਣ ਪੇਸ਼ ਹੈ ਧਨੀ ਰਾਜ ਦੀ ਆਵਾਜ਼ 'ਚ ਅਗਲਾ ਲੋਕ ਗੀਤ।

ਉਹ ਸੋ ਸਰਵਿਸ ਸੈਕਟਰ ਦਾ ਲਘੂ ਉਦਯੋਗ ਸਰਵਿਸ ਸੈਕਟਰ ਤਿੰਨਾ ਕਾਰੋਬਾਰੀ ਕੇ ਲਘੂ ਉਦਯੋਗ ਸ਼੍ਰੇਣੀ ਦਾ ਰੱਖਾ ਜਾਓ ਸੋ ਜਿੱਤ ਦਾ ਦੋ ਦਸਫਾ 2 ਕਰੋੜਾਂ ਰੇ ਵਿਚਾਰੀ ਮਸ਼ੀਨਰੀ ਔਰ ਉਹਰੀ ਚੀਜ਼ਾਂ ਰੀ ਖਰੀਦ ਉਹ ਮਧਿਅਮ ਜੋ ਉਦਯੋਗ ਸੋ ਸੇ ਮੈਨੂਫੈਕਚਰਿੰਗ ਸੈਕਟਰ ਫਾ ਮਧਿਅ ਉਦਯੋਗ ਤਿੰਨਾ ਕਾਰੋਬਾਰੀ ਕੇ ਬੋਲਾ ਜਾਓ ਜਿੱਤ ਦਾ 5 ਕਰੋੜਾਂ ਫਾ 10 ਕਰੋੜਾਂ ਰੇ ਵਿਚਾਰੀ ਮਸ਼ੀਨਰੀ ਔਰ ਅਨਯ ਜੋ ਜ਼ਰੂਰੀ ਚੀਜ਼ ਉਹਦੇ ਤਰ੍ਹਾਂ ਖਰਚਾ ਕਰਾ ਜਾਓ ਸੋ ਸਰਵਿਸ ਸੈਕਟਰ ਰੇ ਦਾ ਮਧਿਅ ਉਦਯੋਗ ਸਰਵਿਸ ਸੈਕਟਰ ਯਾਨੀ ਉਦਯੋਗਾ ਫਾ ਆਸੇ ਤਿੰਨਾ ਕਾਰੋਬਾਰੀ ਵ ਮਧਿਅ

ਦਾ 5 ਕਰੋੜਾ ਫਾ 10 ਕਰੋੜਾ ਰੇ ਵਿਚਾਰ ਦੀ ਮਸ਼ੀਨਰੀ ਔਰ ਅਨੇ ਜੋ ਜ਼ਰੂਰੀ ਚੀਜ਼ੇ ਉਹਦੇ ਤਰ੍ਹਾਂ ਖਰਚਾ ਕਰਾ ਜਾਓ ਸੋ ਸਰਵਿਸ ਸੈਕਟਰ ਰੇ ਦਾ ਮੱਧ ਉਦਯੋਗ ਸਰਵਿਸ ਸੈਕਟਰ ਯਾਨੀ ਉਦਯੋਗਾ ਫਾ ਆਸੇ ਤਿੰਨਾ ਕਾਰੋਬਾਰੀ ਵ ਮੱਧ ਉਦਯੋਗਾਰੀ ਸ਼੍ਰੇਣੀ ਦਾ ਰੱਖੋ ਸੋ ਜਿਨ੍ਹਾਂ ਦਾ ਜ਼ਿਆਦਾਤਰ 5 ਕਰੋੜਾ ਤਈ ਰੀ ਮਸ਼ੀਨਰੀ ਔਰ ਉਹ ਤਰ੍ਹਾਂ ਦੀ ਚੀਜ਼ਾਂ ਰੀ ਖਰੀਦਦਾਰੀ ਹੋ ਇਹਨਾਂ ਪਰਿਭਾਸ਼ਾ ਫਾ ਬਾਅਦ ਕੇਂਦਰ ਸਰਕਾਰ ਦੁਆਰਾ ਜੋ ਸੋ ਏਬੂ ਹਾਲਾਤ ਦਾ ਹੀ ਪਰਿਭਾਸ਼ਾ ਰੀ ਜੋ ਸੋ ਸੇ ਐਡੀਟਿੰਗ ਵੀ ਕਰੀ ਗਈ ਹੋ ਸੋ ਇਹ ਜੋ ਸੂਖਸ਼ਮ ਉਦਯੋਗ ਸੋ ਸੇ ਇੱਥੇ ਦਾ ਤੁਸੀਂ ਜੋ ਰਜਿਸਟ੍ਰੇਸ਼ਨ ਕਰ ਸਕੋ ਸੋ ਐਮ ਐਸ ਐਮ ਈ ਰਜਿਸਟ੍ਰੇਸ਼ਨਰੀ ਤਿੰਖੇ ਤੁਸੀਂ ਜੋ ਸੋ ਸੇ ਜ਼ਿਆਦਾਤਰ ਜੋ ਵੈਬਸਾਈਟ ਉਹ ਸੋ ਆ ਸਰੀ ਅਧਿਕਾਰਿਕ ਵੈਬਸਾਈਟਾਂ ਪਾਉਂਦੇ ਜਾਈ ਰਹੋ ਵੈਬਸਾਈਟਾਂ ਦਾ ਜਾਣੇ ਫਬਾਦ ਤੁਸੀਂ ਆਪਣਾ ਕਾਰੋਬਾਰ ਜੋ ਜਿੱਥੇ ਵੀ ਤੁਸੀਂ ਸ਼੍ਰੇਣੀ ਦਾ ਕਾਰੋਬਾਰ ਉਸ ਉਹ ਸੇ ਰਜਿਸਟਰ ਕਰਨਾ ਉਹ ਔਰ ਸੇ ਚੁਣੀ ਰਹੋ ਰਜਿਸਟ੍ਰੇਸ਼ਨ ਫੋਰਮ ਭਰੀ ਰਹੋ ਜ਼ਰੂਰੀ ਜੋ ਕਾਗਜ਼ ਉਹ ਤੇ ਤਾਂ ਮੰਗੇ ਜਾਓ ਸੇ ਅਤੇ ਤੇਰੀ ਪੀ ਡੀ ਐੱਫ ਫਾਈਲ ਅਪਲੋਡ ਕਰਨੇ ਫਬਾਦ ਫਾਰਮ ਆਪਣਾ ਸਬਮਿਟ ਤੁਸੀਂ ਕਰਾਈ ਸਕੋ ਸੋ ਇੱਥੇ ਫਬਾਦ ਜੋ ਰਜਿਸਟ੍ਰੇਸ਼ਨ ਤੁਸੀਂ ਅਪਲਾਈ ਕਰਦੇ ਹੋ ਸੋ ਅਤੇ ਤਾਂ ਪੰਜੀਕਰਨ ਕਰਵਾਉਣ ਦਾ ਇੱਕ ਦੂਜਾ ਤਰੀਕਾ ਵੀ ਉਹ ਸੋ ਕਿ ਤੁਸੀਂ ਰਜਿਸਟਰਡ ਚਾਰਟ ਅਕਾਊਂਟ ਜਾਂ ਪੰਜੀਕਰਨ ਵਕੀਲਾਂ ਦੁਆਰਾ ਵੀ ਕਰਵਾਈ ਸਕੋ ਸੋ ਇਹ ਜਿਵੇਂ ਤੁਸੀਂ ਇੱਥੇ ਦਾ ਰਜਿਸਟ੍ਰੇਸ਼ਨ ਕਰਵਾਈ ਦਿਓ ਸੋ ਤੋਂ ਲਾਈਸੈਂਸ ਰਜਿਸਟ੍ਰੇਸ਼ਨਾਂ ਪਾਉਂਦੇ ਛੋਟਾ ਰਿਸੂ ਵੀ ਦਾ ਐਮ ਐਸ ਐਮ ਈ ਉਦਯੋਗ ਲਾਈਸੈਂਸ ਰਜਿਸਟ੍ਰੇਸ਼ਨ ਕਰਾਉਣੇ ਦਾ 50% ਰੀ ਛੂਟ ਤੁਸਾਂ ਕੇ ਦੇ ਜਾਓ ਸੋ ਐਮ ਐਸ ਐਮ ਈ ਫਾ ਮਿਲਣੇ ਵਾਲਾ ਲਾਭ ਬੈਂਕ ਜੋ ਬੈਂਕਾਂ ਫਾ ਲੋਨ ਰੀ ਸੁਵਿਧਾ ਲਾਈਸੈਂਸ ਰਜਿਸਟ੍ਰੇਸ਼ਨਾਂ ਪਾਉਂਦੇ ਛੋਟਾ ਰੀ ਸੁਵਿਧਾ ਔਰ ਓਵਰ ਡਰਾਫਟਾਂ ਪਾਉਂਦੇ ਵਿਆਜ ਦਰਾਂ ਦਾ ਵੀ ਤੁਸਾਂ ਕੇ ਰਾਹਤ ਮਿਲੋ ਸੋ ਔਰ ਇੱਥੇ ਦਾ ਜੋ ਪੇਮੈਂਟ ਪ੍ਰੋਡਕਸ਼ਨ ਟੈਕਨੋਲੋਜੀ ਔਰ ਗੁਣਵੱਤਾ ਪਾਉਂਦੇ ਇੱਥੇ ਰੀ ਬੜੋਤਰੀ ਰੀ ਤਿੰਖੇ ਮਾਰਕੀਟਿੰਗ ਯਾਨੀ ਬਾਜ਼ਾਰਾਂ ਦਾ ਤੁਸਾਂ ਕੇ ਸਰਕਾਰੀ ਸੁਵਿਧਾ ਮਿਲਣਾ ਬੈਂਕਾਂ ਦਾ ਬਰੋਡ ਫ੍ਰੀ ਲੋਨਰੀ ਸੁਵਿਧਾ ਲਘੂ ਉਦਯੋਗਾਰੀ ਤਿੰਖੇ ਸਰਕਾਰ ਫਾ ਜੋ ਸੋ ਤੁਸਾਂ ਕੇ ਕ੍ਰੈਡਿਟ ਗਾਰੰਟੀ ਫੰਡ ਸਕੀਮਾਂ ਰੀ ਵੀ ਸ਼ੁਰੂ ਕਰੀ ਜਾਓ ਸੋ ਇਹਤੇ ਯੋਜਨਾ ਦਾ ਜੋ ਸੋ ਨਵੇਂ ਔਰ ਪੁਰਾਣੇ ਉਦਯੋਗਾਂ ਕੇ ਹੀ ਤੁਸੀਂ ਜਲਦੀ ਐਮ ਐਸ ਐਮ ਈ ਬਿਜ਼ਨਸ ਲੋਨ ਵੀ ਮਿਲੋ ਸੋ ਇੱਥੇ ਦਾ ਤੁਸਾਂ ਕਿ ਓਵਰ ਡਰਾਫਟ ਵਿਆਜ ਦਰਾਂ ਦਾ ਵੀ ਰਾਹਤ ਮਿਲੋ ਸੋ ਔਰ ਬੈਂਕ ਆਫ ਆ ਇਹ ਦਿਆ ਜਾਓ ਸੋ ਐਮ ਐਸ ਐਮ ਈ ਦੇ ਪੰਜੀਕਰਨ ਉਦਯੋਗੋ ਦਾ ਜੋ ਸੋ ਤੁਸਾਂ ਕਿ ਓਵਰ ਡਰਾਫਟਾਂ ਦਾ ਵਿਆਜਾ ਦਾ ਕਮਾ ਫਾ ਕਮ 1% ਰੀ ਰਾਹਤ ਮਿਲੋ ਸੋ ਤੋ ਇਹ ਜੋ ਟੈਕਨੋਲੋਜੀ ਔਰ ਗੁਣਵੱਤਾ ਖੇ ਬਣਾਉਣੇ ਰੀ ਐਮ ਐਸ ਐਮ ਈ ਰਜਿਸਟ੍ਰੇਸ਼ਨ ਉਦਯੋਗਾਰੀ ਤਿੰਖੇ ਭਾਰਤ ਸਰਕਾਰ ਸਵੱਛ ਊਰਜਾ ਪਾਉਂਦੇ ਲਾਗੂ ਕਰੀ ਰੱਖਾਓ ਸੋ ਔਰ ਬੜੀਆ ਸਮਾਨ ਔਰ ਬੜੀਆ ਗੁਣਵੱਤਾ ਰੀ ਤਿੰਖੇ ਤੁਸਾਂ ਕੇ ਇੱਥੇ ਕੇ ਬੜਾਵਾ ਦੇਣੇ ਰੀ ਤਿੰਖੇ ਕੰਮ ਚਲਾਈ ਰੱਖਾਓ ਸੋ ਤੋ ਇੱਥੇ ਦਾ ਜੋ ਸੋ ਤੁਸਾਂ ਕੇ ਸਮਾਨਾਂ ਰੀ ਜਿਤਨੇ ਵੀ ਬਾਜ਼ਾਰਾਂ ਦਾ ਸਰਕਾਰੀ ਸੁਵਿਧਾ ਮਿਲਣਾ ਭਾਰਤੀ ਪ੍ਰੋਡਕਟਾਂ ਕੇ ਅੰਤਰਰਾਸ਼ਟਰੀ ਸਤਰ ਪਾਉਂਦੇ ਪਹਿਚਾਣ ਦਿਲਾਉਣੇ ਰੀ ਤਿੰਖੇ ਸਰਕਾਰੀ ਜੋ ਸੋ ਸੇ ਕੇਂਦਰ ਸਰਕਾਰੀ ਤਰ੍ਹਾਂ ਪਿਆਸ ਕਰੀ ਰੱਖਾਓ ਸੋ ਔਰ ਉਦਯੋਗਾਂ ਕੇ ਆਪਣੇ ਪ੍ਰੋਡਕਟਾਂ ਰੀ ਮਾਰਕੀਟਿੰਗ ਔਰ ਬ੍ਰਾਂਡਿੰਗ ਕਰਨੇ ਰੀ ਤਿੰਖੇ ਸਰਕਾਰ ਫਾ ਜੋ ਸੋ ਸੇ ਆਰਥਿਕ ਔਰ ਮਧਿਅਮ ਇੱਥੇ ਦਾ ਤੁਸਾਂ ਰੀ ਸਹਾਇਤਾ ਕਰੀ ਜਾਈ ਸਕੋ ਸੋ ਤੋ ਇਹ ਥੀ ਆ ਸਰੀ ਇੱਕ ਛੋਟੀ ਜਿਹੀ ਗੱਲਬਾਤ ਤੋ ਇਹ ਵੀ ਸੁਣ ਲਓ ਲੇ ਤੁਸੀਂ ਏਕ ਲੋਕ ਗੀਤ।